ਜੁਗ ਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾਂ ਖੰਡਾ ਮੈਂ ਜਾਣੀ ਹੈ ਨਾਲ ਚੱਲੈ ਸਭ ਹੋਏ ਚੰਗਾ ਨਾਂ ਰੱਖਾ ਕਹਿ ਜਸ ਕੀਰਤ ਜਗ ਲਈ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ।

ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਕੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ

ਯੈ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ ਮੂੰਹ ਤੋਂ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸਾ।

ਵੇਦ ਕਹਿਣ ਇੱਕ ਵਾਤ, ਸਹਸ ਅਠਾਰਾਂ ਕਹਿਣ ਕਤੇ ਵਾਂ, ਸੋਲੋ ਇੱਕ ਧਾਤ, ਲਿਖਾਂ ਤਾਂ ਲਿਖੇ ਲਿਖੇ ਵਿਨਾਸ਼, ਨਾਨਕ ਵੱਡਾ ਆਖੀ ਹੈ ਆਪੇ ਜਾਣੇ।

ਹਸਤੀ ਮਾਲ ਧਨ ਕਿਹੜੀ ਤੁਲਨਾ ਹੋਣੀ, ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ

ਨਾਨਕ ਨਦਰੀ ਕਰਮੀ ਦਾਸ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦੁਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਮੈਂ ਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੂ ਭੂਖ ਸਦਮਾਰ ਏ ਬੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਉਰੇ ਆਖ ਨਾ ਸਕੈ ਕੋਏ।

ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕਿਤੇ ਆਖੇ ਆਖਣ ਪਾਏ, ਕਿਤੇ ਕਹਿ ਕਹਿ ਉੱਠ ਉੱਠ ਜਾਏ, ਇਹਤੇ ਕੀਤੇ ਹੋਰ ਕਰੇ।

ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਉਣ ਹਾਰੇ ਕੀਤੇ ਰਾਹ ਕੁਰੀ ਸਿਉ ਕਈਨ ਕੀਤੇ ਗਾਉਣ ਹਾਰੇ ਗਾਵੈ ਤੋਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਕੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਦਿਨ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ।

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਵੋ ਤੈ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗੇ ਕੁਵੇਸ਼ ਆਸਨ ਲੋਲ ਭੰਡਾਰ ਜੋ ਕਿਛੁ ਪਾਇਆ ਸਵੇਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗੇ ਕੁਵੇਸ਼ ਇੱਕ ਦੂਜੀ ਬਹੁ ਲੱਖੋਂ ਲਖਵੀਸ਼ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾ ਹੈ ਪਤ ਪੌੜੀਆਂ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਹਿ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸ਼ੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਇਸ ਵੀ ਧਰਤੀ ਥਾਪਰ ਕੀ ਧਰਮਸਾਲ

ਕਹਿ ਜਾਏ। ਧਰਮ ਕੰਡ ਕਾਇਓ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਨੇ ਘਾਟ ਕੜੀਆਂ ਹੈ ਰੂਪ ਰੰਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾ।

ਅਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਕਣ ਕੀ ਬਾਣੀ ਰੂਪ ਤਿੱਥੈ ਘੜੀਐ ਬਹੁਤ ਨੋਮ ਤਾਂਕੀਆਂ ਗੱਲਾਂ ਕਥੀਆਂ ਨੰ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮੰਤ ਮਨਮੁੱਧ ਤਿੱਥੈ ਘੜੀਐ ਸੁਰਾਂ ਸਦਾ ਕਿਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂ ਬਲਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀ।

ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂਤ ਨਾਂਤ ਤਿੱਥੈ ਲੋ ਲੋਹ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ।

0: ਤੁਸੀਂ ਸੁਣ ਰਹੇ ਹੋ ਰੇਡੀਓ ਰਾਬਤਾ 98.5 FM।
1: फ्रीडम विच इस वेले हर चीज विक्री ते है। सोफे, ट्रेन अते खाना, बारी, सुतन वाले कमरे अते गद्दे समेत सारे फर्नीचर ते 20-60% तक छूट हासिल करो। जल्दी करो, विक्री हुन चालू है सिर्फ फ्रीडम ते।
2: मैं बहुत एजाज महसूस कर रहा हूँ कि आज हमारे प्रोग्राम को इज्जत बख्शने के लिए डॉक्टर सुजीत पात्र साहब तशरीफ फरमा है। आप किसी तारुफ के मोहताज नहीं है। पद्मश्री, साहित्य अकेडमी अवार्ड, ना जाने कितने अवार्ड इनकी नजर हुए हैं। मैं ज़्यादा बात ना करते हुए मतलब मैं सर से गुजारिश करता हूँ इसी शेर के साथ के अंबड़ी मैनू आखण लगी तू धरती का गीत रहेगा। अंबड़ी मैनू आखण लगी तू धरती का गीत रहेगा। पद्मश्री होके भी पात्र तू मेरा सुरजीत रहेगा। एहसास साहब ने इन्नी खूबसूरत शायरी सुनाने के नाल नाल एक गल कही कि शायरी तन्हाई की रौनक है, महफिल की नहीं।
3: वाह।
2: लेकिन जदों इहोजी महफिल होवे फिर इहोजे सुन वाले होण तां मैनूं एक शेर है मेरा कि जी करदा कि इन्हां नूं शायरी सुना के देखिए। तो मैं लिखा सी कि जावां नैणा तेरियां विच देख आवां, जावां नैणा तेरियां विच देख आवां, मैं अजे जिउंदा हाँ जां के मर गया। किन्ने सूरज डुबे मेरे सीने विच, किन्ने सूरज डुबे मेरे सीने विच, चानन चाहिदा ता हिरदा खोला मैं। किन्ने सूरज डुबे मेरे सीने विच, चानन चाहिदा ता सीना खोला मैं। कविता अक्सर कवि नूं कहिंदी रहिंदी है, कविया जे तू चुप करें ता बोला। मैं तेरे दर्द नूं तेरी किताब तक देखा।
3: क्या बात है।
2: मैं तेरे दर्द नूं तेरी किताब तक देखा ते उस किताब नूं फिर इनकलाब तक देखा।
3: क्या बात है।
2: तू मैनू मिट्टी बनाया ताहे असीस भी दे, तू मैनू मिट्टी बनाया ताहे असीस भी दे, मैं उगदे बीज नूं खिड़दे गुलाब तक देखा। मैं उगदे बीज नूं खिड़दे गुलाब तक देखा, मैं पाए पूर ने तेरे लई ते दिल च कहा, मैं पाए पूर ने तेरे लई ते दिल च कहा, मैं तेरे तोतले अखर किताब तक देखा। मैं तेरे तोतले अखर किताब तक देखा। और एक वक्रे रंग दा शेर है, तू काले चश्मे ना लाहे ते मेरी रीझ रही, तू काले चश्मे ना लाहे ते मेरी रीझ रही, मैं तेरे नैन तक की तेरे ख्वाब तक देखा। और एक गजल है कि नवी गजल है, सो इत्थे मैं आजमाउणी ठीक समझ।
3: क्या बात है।
2: पिछे पिछे कुछ अजे मतलब इहदा कोई नहीं, पर कुछ इस तरह सी कि अज की हुक्म है केड़ी मंजिल, अज किधर नूं जाना, रोज सवेरे रूह नूं पुछिए असी रूह दे धुरों कर दिंदे। और फिर है कि मुखड़ा चंद बदन दरिया है, ਕੇਸ ਨੇ ਡੂੰਘੀਆਂ ਸ਼ਾਮਾਂ ਮੁਖੜਾ ਚੰਦ ਬਦਨ ਦਰਿਆ ਹੈ ਕੇਸ ਨੇ ਡੂੰਘੀਆਂ ਸ਼ਾਮਾਂ ਰੱਬ ਦੀ ਸੋਹਣੀ ਰਚਨਾ ਸਾਵੇਂ ਲਫ਼ਜ਼ ਮੇਰੇ ਸ਼ਰਮਿੰਦੇ ਔਰ ਇੱਕ ਸ਼ੇਰ ਹੈ ਕਿ ਮਹਿਰਮ ਰਾਜ ਜੇ ਛੋਹੇ ਕੋਈ ਮਹਿਰਮ ਰਾਜ ਜੇ ਛੋਹੇ ਕੋਈ ਆਪੇ ਹੀ ਖੁੱਲ ਜਾਂਦੇ ਮਹਿਰਮ ਰਾਜ ਜੇ ਛੋਹੇ ਕੋਈ ਆਪੇ ਹੀ ਖੁੱਲ ਜਾਂਦੇ ਚਾਬੀ ਨਾਲ ਨਹੀਂ ਖੁੱਲਦੇ ਇਹ ਦਿਲ ਨੰਬਰਾਂ ਵਾਲੇ ਜਿੰਦੇ ਚਾਬੀ ਨਾਲ ਨਹੀਂ ਖੁੱਲਦੇ ਇਹ ਦਿਲ ਨੰਬਰਾਂ ਵਾਲੇ ਉਹਦਾ ਆਖਰੀ ਸ਼ੇਰ ਹੈ ਕਿ ਜਿੱਥੇ ਦਿਲਾਂ 'ਚ ਥਾਂ ਨਾ ਹੋਵੇ ਉੱਥੇ ਨਹੀਂ ਉਤਰਦੇ ਜਿੱਥੇ ਦਿਲਾਂ 'ਚ ਥਾਂ ਨਾ ਹੋਵੇ ਉੱਥੇ ਨਹੀਂ ਉਤਰਦੇ ਸਿਰ ਉੱਤੋਂ ਦੀ ਲੰਘ ਜਾਂਦੇ ਨੇ ਮੇਰੇ ਸ਼ੇਰ ਪਰਿੰਦੇ
1: ਇਸ ਵੇਲੇ ਫਰੀਡਮ ਤੇ ਹਰ ਚੀਜ਼ ਵਿਕਰੀ ਤੇ ਹੈ ਸਾਰੇ ਘਰੇਲੂ ਸਾਮਾਨ ਤੇ 50% ਤੱਕ ਛੂਟ ਪ੍ਰਾਪਤ ਕਰੋ ਇਸ ਵਿੱਚ ਗਲੀਚੇ ਲਾਈਟਿੰਗ ਬਿਸਤਰ ਦੀ ਚਾਦਰ ਦੀਵਾਰ ਕਲਾ ਸ਼ੀਸ਼ੇ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹਨ ਜਲਦੀ ਕਰੋ ਵਿਕਰੀ ਹੁਣ ਚਾਲੂ ਹੈ ਸਿਰਫ ਫਰੀਡਮ ਤੇ
2: ਔਰ ਇੱਕ ਮੇਰੀ ਗਜ਼ਲ ਹੈ ਕਿ ਉਹਦੇ ਮੈਂ ਕੁਝ ਸ਼ੇਅਰ ਕਰੂੰਗਾ ਕਿ ਜ਼ਮੀਨ ਤੇ ਫੁੱਲ ਵੀ ਨੇ ਅੰਬਰ ਵੀ ਬੇਸਿਤਾਰਾ ਨਹੀਂ ਜ਼ਮੀਨ ਤੇ ਫੁੱਲ ਵੀ ਨੇ ਅੰਬਰ ਵੀ ਬੇਸਿਤਾਰਾ ਨਹੀਂ ਤੂੰ ਕਿਉਂ ਫਿਰ ਆਖਦਾ ਕਿ ਉਸਨੂੰ ਹੁਣ ਮੈਂ ਪਿਆਰਾ ਨਹੀਂ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਨਹੀਂ ਤੇ ਲਫ਼ਜ਼ੋ ਵਾਕ ਵਾਕ ਬਿਨ ਗੁਜ਼ਾਰਾ ਨਹੀਂ
3: ਸਰ ਮੁਕਰਰ ਸਰ
2: ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਨਹੀਂ ਔਰ ਸ਼ੇਰਾ ਕਿ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ ਐ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨਹੀਂ ਐ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨਹੀਂ ਉਹਦਾ ਆਖਰੀ ਸ਼ੇਰ ਹੈ ਕਿ ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ ਮੇਰਾ ਵਜੂਦ ਤਾਂ ਕਿਸ਼ਤੀ ਹੀ ਸੀ ਕਿਨਾਰਾ ਮੇਰਾ ਵਜੂਦ ਤਾਂ ਕਿਸ਼ਤੀ ਹੀ ਸੀ ਕਿਨਾਰਾ ਔਰ ਸ਼ੇਰ ਹੈ ਕਿ ਕੁਛ ਪੜ੍ਹਨਾ ਕਿ ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ ਮੈਂ ਖਿੱਚਿਆ ਤੀਰ ਹਾਂ ਹੈ ਪਰ ਅਜੇ ਕਮਾਨ 'ਚ ਮੈਂ ਖਿੱਚਿਆ ਤੀਰ ਹਾਂ ਹੈ ਪਰ ਅਜੇ ਕਮਾਨ 'ਚ ਹਾਂ ਹਾਂ ਤੇਗ ਇਸ਼ਕ ਦੀ ਪਰ ਆਪਣੇ ਵਜੂਦ 'ਚ ਹੀ ਹਾਂ ਤੇਗ ਇਸ਼ਕ ਦੀ ਪਰ ਆਪਣੇ ਵਜੂਦ 'ਚ ਹੀ ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ 'ਚ ਹਾਂ ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ 'ਚ ਹਾਂ ਬਚਾਈ ਅੱਜ ਤੂੰ ਕਿਸੇ ਸੀਨੇ ਲੱਗਣੋ ਮੈਨੂੰ ਬਚਾਈ ਅੱਜ ਤੂੰ ਕਿਸੇ ਸੀਨੇ ਲੱਗਣੋ ਮੈਨੂੰ ਕਿ ਅੱਜ ਮੈਂ ਪੰਛੀ ਨਹੀਂ ਤੀਰ ਹਾਂ ਉਡਾਣ 'ਚ ਹਾਂ ਅੱਜ ਮੈਂ ਪੰਛੀ ਨਹੀਂ ਤੀਰ ਹਾਂ ਉਡਾਣ 'ਚ ਹਾਂ ਔਰ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ ਮਤਾਂ ਤੋਂ ਜਾਣ ਕੇ ਰੋਵੇਂ ਮੈਂ ਕਿਸ ਜਹਾਨ ਵਿੱਚ ਛੁਪਾ ਕੇ ਰੱਖਦਾ ਹਾਂ ਮਤਾਂ ਤੋਂ ਜਾਣ ਕੇ ਰੋਵੇਂ ਮੈਂ ਕਿਸ ਜਹਾਨ ਵਿੱਚ ਹਾਂ ਇਹ ਲਫ਼ਜ਼ ਮੇਰੇ ਨਹੀਂ ਪਰ ਵਾਕ ਮੇਰਾ ਹੈ ਇਹ ਲਫ਼ਜ਼ ਮੇਰੇ ਨਹੀਂ ਪਰ ਵਾਕ ਮੇਰਾ ਹੈ ਜਾਂ ਖਬਰੇ ਇਹ ਵੀ ਨਹੀਂ ਐਵੇਂ ਮੈਂ ਗੁਮਾਨ ਇੱਕ ਦਿਨ ਕਿ ਡੁੱਬਦਾ ਸੂਰਜ ਹਾਂ ਤੇ ਹੈ ਮੇਰਾ ਸਮੁੰਦਰ ਬੜੀ ਦੂਰ
3: ਡੁੱਬਦਾ ਸੂਰਜ ਹਾਂ ਤੇ ਹੈ ਮੇਰਾ
2: ਸਮੁੰਦਰ ਬੜੀ ਦੂਰ ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮੰਜ਼ਿਲ ਡੁੱਬਦਾ ਸੂਰਜ ਹਾਂ ਤੇ ਹੈ ਮੇਰਾ ਸਮੁੰਦਰ ਬੜੀ ਦੂਰ ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ ਕੋਈ ਤਰਕੀਬ ਬਣਾ ਕੋਈ ਤਰਕੀਬ ਬਣਾ ਤੋੜ ਦੇ ਕੋਈ ਦਸਤੂਰ ਕੋਈ ਤਰਕੀਬ ਬਣਾ ਤੋੜ ਦੇ ਕੋਈ ਦਸਤੂਰ ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਹੈ ਜ਼ਰੂਰ ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਉਹਦਾ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ ਉਹਦਾ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ ਉਹਦਾ ਫੜਿਆ ਨਾ ਗਿਆ ਚਾੜਦਾ ਸੂਲੀ ਮਨਸੂਰ ਉਹਦਾ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ ਉਹਦਾ ਫੜਿਆ ਨਾ ਗਿਆ ਚਾੜਦਾ ਸੂਲੀ ਮਨਸੂਰ ਔਰ ਮੇਰੇ ਰਾਹਾਂ ਚ ਵਿਛਾਏ ਸੀ ਤੁਸਾਂ ਥਲ ਤਬੜੇ ਮੇਰੇ ਰਾਹਾਂ ਚ ਵਿਛਾਏ ਸੀ ਤੁਸੀਂ ਥਲ ਤਬੜੇ ਦੇਖ ਲਓ ਆਪ ਦੇ ਦਰ ਫੇਰ ਵੀ ਹਾਜ਼ਰ ਹਾਂ ਦੇਖ ਲਓ ਆਪ ਦੇ ਦਰ ਫਿਰ ਵੀ ਹਾਜ਼ਰ ਹਾਂ ਹਜ਼ੂਰ ਔਰ ਆਪ ਇਸੇ ਰਹਿ ਕੇ ਮੈਂ ਜਿਵੇਂ ਡੁੱਬ ਕੇ ਲਿਖੀ ਤੂੰ ਵੀ ਉਵੇਂ ਗਾਈ ਗਜ਼ਲ ਮੈਂ ਜਿਵੇਂ ਡੁੱਬ ਕੇ ਲਿਖੀ ਤੂੰ ਵੀ ਉਵੇਂ ਗਾਈ ਗਜ਼ਲ ਹੁਣ ਦੁਨੀਆਂ ਚ ਮੇਰੇ ਲਫ਼ਜ਼ ਤੇਰੇ ਸੁਰ ਮਸ਼ਹੂਰ ਡੁੱਬਦਾ ਸੂਰਜ ਹੰਤ ਹੈ ਮੇਰਾ ਸਮੁੰਦਰ ਬੜੀ ਦੂਰ ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ
4: LG ਕੈਮ ਅਤੇ ਸੋਲੈਕਸ ਬ੍ਰਾਂਡ ਦੀਆਂ ਸੋਲਰ ਹੋਮ ਬੈਟਰੀਆਂ ਤੁਰੰਤ ਵਾਪਸ ਮੰਗਵਾਈਆਂ ਜਾ ਰਹੀਆਂ ਹਨ ਪ੍ਰਭਾਵਿਤ ਬੈਟਰੀਆਂ ਜ਼ਿਆਦਾ ਗਰਮ ਹੋ ਸਕਦੀਆਂ ਹਨ ਅਤੇ ਅੱਗ ਫੜ ਸਕਦੀਆਂ ਹਨ ਸੰਭਾਵੀ ਤੌਰ ਤੇ ਜਾਇਦਾਦ ਨੂੰ ਨੁਕਸਾਨ ਸੱਟ ਜਾਂ ਮੌਤ ਹੋ ਸਕਦੀ ਹੈ ਘਟਨਾਵਾਂ ਵਾਪਰੀਆਂ ਹਨ ਅਤੇ ਸੰਪਤੀ ਨੂੰ ਨੁਕਸਾਨ ਅਤੇ ਸੱਟਾਂ ਲੱਗੀਆਂ ਹਨ ਚੈੱਕ ਕਰਨ ਲਈ 1300-677-273 ਤੇ ਕਾਲ ਕਰੋ ਜਾਂ lgessbattery.com/au/recall ਤੇ ਜਾਓ ਜੇਕਰ ਤੁਹਾਡੀ ਬੈਟਰੀ ਪ੍ਰਭਾਵਿਤ ਹੋਈ ਹੈ ਤਾਂ ਇਸ ਨੂੰ ਠੀਕ ਹੋਣ ਤੱਕ ਤੁਰੰਤ ਬੰਦ ਕਰੋ

0: ਤੁਸੀਂ ਸੁਣ ਰਹੇ ਹੋ ਰੇਡੀਓ ਰਾਬਤਾ 98.5 FM।
1: ਇੱਕ ਸ਼ੇਰ ਦੇ ਕੁਛ ਰਹਿ ਕੇ ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ। ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ, ਸੋਚਿਆ ਨਾ ਸੀ ਕਦੇ ਹੋਏਗਾ ਪਰ ਹੋ ਗਿਆ। ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ, ਸੋਚਿਆ ਨਾ ਸੀ ਕਦੇ ਇਹ ਹੋਏਗਾ ਪਰ ਹੋ ਗਿਆ ਔਰ ਇੱਕ ਦਾ ਮਤਲਬ ਹੀ ਮਰਦਾ ਕਿ ਨਾ ਕੋਈ ਸੀਨੇ 'ਚ ਚਾਨਣ, ਨਾ ਕੋਈ ਮੱਥੇ 'ਚ ਸੇਕ, ਨਾ ਕੋਈ ਸੀਨੇ 'ਚ ਚਾਨਣ, ਨਾ ਕੋਈ ਮੱਥੇ 'ਚ ਸੇਕ, ਇਸ ਤਰ੍ਹਾਂ ਦਾ ਕਿਸ ਤਰ੍ਹਾਂ ਸੁਰਜੀਤ ਪਾਤਰ ਹੋ। ਔਰ ਇੱਕ ਆਖਰੀ ਗਜ਼ਲ
2: ਸਰ ਕੁਛ ਤਰਨੂ ਮਿਰਚ ਪਲੀਜ਼।
1: ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ ਬਿਨਾਂ ਮਤਲੀ ਤੋਂ। ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਆ ਰਿਹਾਈ ਦੇ ਰਿਹਾ ਤੈਨੂੰ ਮੈਂ ਜ਼ੰਜੀਰ ਚੋਂ। ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਆ ਰਿਹਾਈ ਦੇ ਦਿਆਂ ਤੈਨੂੰ ਮੈਂ ਜ਼ੰਜੀਰ ਚੋਂ। ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ, ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ ਹੈ, ਇੱਕ ਉਡਾਰੀ ਮਾਰ ਤੇ ਨਿਕਲ ਜਾ ਇਸ ਤਸਵੀਰ ਚੋਂ, ਇੱਕ ਉਡਾਰੀ ਮਾਰ ਤੇ ਨਿਕਲ ਜਾ ਇਸ ਤਸਵੀਰ ਚੋਂ। ਔਰ ਇੱਕ ਨਜ਼ਮ ਛੋਟੀ ਜਿਹੀ ਵਸੀ ਮੈਂ ਬਹੁਤ ਵਾਰੀ ਪੜ੍ਹੀ ਹੈ ਕਿ ਇੱਕ ਲਜ਼ਦਾ ਨੀਰ ਸੀ ਉਹ ਮਰ ਕੇ ਪੱਥਰ ਹੋ ਗਿਆ, ਇੱਕ ਲਰਜ਼ਦਾ ਨੀਰ ਸੀ ਉਹ ਮਰ ਕੇ ਪੱਥਰ ਹੋ ਗਿਆ, ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ, ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ, ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ, ਇੱਕ ਸ਼ਾਇਰ ਬਚ ਰਿਹਾ ਸੰਵੇਦਨਾ ਸੰਗ ਲਰਜ਼ਦਾ, ਇੰਨੇ ਪੱਥਰ ਉਹ ਤਾਂ ਗਿਣਤੀ ਕਰਕੇ ਪੱਥਰ।
3: ਇਸ ਤਰ੍ਹਾਂ ਹੈ ਜਿਸ ਤਰ੍ਹਾਂ ਜਨਰਾਬ ਵਿੱਚ ਦਾ ਫਾਸਲਾ।
2: ਸਰ ਸਾਡੀ ਤੁਹਾਡੀ ਮੁਲਾਕਾਤ ਹੋਈ,
1: ਇਸ ਤਰ੍ਹਾਂ ਹੈ ਜਿਸ ਤਰ੍ਹਾਂ, ਮੈਂ ਖੁਸ਼ੂ ਦਾ ਪੜ੍ਹਨਾ ਕਿ ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ, ਲਫ਼ਜ਼ ਤਾਂ ਸਾਊ ਬਹੁਤ ਨੇ ਯਾ ਖੁਦਾ ਬਣਿਆ ਰਹੇ, ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ, ਲਫ਼ਜ਼ ਤਾਂ ਸਾਊ ਬਹੁਤ ਨੇ ਯਾ ਖੁਦਾ ਬਣਿਆ ਰਹੇ, ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ, ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ, ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ, ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ, ਮੈਂ ਤਾਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ, ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ, ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ, ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ, ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਸਲਾ, ਧਰਮ ਹੈ ਇਖਲਾਕ ਹੈ ਕਾਨੂੰਨ ਹੈ ਇਹ ਕੌਣ ਹੈ, ਧਰਮ ਹੈ ਇਖਲਾਕ ਹੈ ਕਾਨੂੰਨ ਹੈ ਇਹ ਕੌਣ ਹੈ, ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਲਾ, ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਲਾ, ਕਿ ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ, ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ, ਹਾਏ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫਾਸਲਾ, ਔਰ ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ, ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਅਤੇ ਸੁਖਾਂ ਵਿਚਲਾ ਫਾਸਲਾ।
2: ਸਾਡੇ ਤੁਹਾਡੀ
1: ਇੱਕ ਛੋਟੀ ਹੈ ਜਾਂ ਕੀ ਹੈ ਤੇਰੇ ਸ਼ਹਿਰ ਵਿੱਚ, ਤੈਨੂੰ ਤੇਰੇ ਮੁਤਰਸ ਯਾਦ ਆ ਗਈ ਤਾਂ ਸੁਣ ਕਿ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ ਜੇ ਨਜ਼ਰ ਤੇਰੀ ਚ ਨਾ
4: ਇਸ ਵੇਲੇ ਫਰੀਡਮ ਤੇ ਹਰ ਚੀਜ਼ ਵਿਕਰੀ ਤੇ ਹੈ ਸਾਰੇ ਘਰੇਲੂ ਸਾਮਾਨ ਤੇ 50% ਤੱਕ ਛੂਟ ਪ੍ਰਾਪਤ ਕਰੋ। ਇਸ ਵਿੱਚ ਗਲੀਚੇ, ਲਾਈਟਿੰਗ, ਬਿਸਤਰ ਦੀ ਚਾਦਰ, ਦੀਵਾਰ ਕਲਾ, ਸ਼ੀਸ਼ੇ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹਨ। ਜਲਦੀ ਕਰੋ, ਵਿਕਰੀ ਹੁਣ ਚਾਲੂ ਹੈ ਸਿਰਫ ਫਰੀਡਮ ਤੇ।
1: ਕੀ ਹੈ ਤੇਰੇ ਸ਼ਹਿਰ ਵਿੱਚ

ਸਾਡੀ ਮੁਲਾਕਾਤ ਹੋਈ ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ। ਇੱਕ ਜਿਹੜੇ ਮੈਂ ਤਰਨੂ ਚ ਨਹੀਂ ਕਹਿਣੇ ਪਰ ਮੈਨੂੰ ਬੜੇ ਅੱਛੇ ਲੱਗਦੇ ਸ਼ੁਰੂ ਹੈ ਕਿ ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ। ਉਹਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ, ਵਾਹ ਉਹਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ, ਅਜਬ ਗੱਲ ਖਵਾਤੀਨੋ ਹਜ਼ਰਾਤ ਹੋਏ। ਸਾਡੀ ਤੁਹਾਡੀ ਮੁਲਾ